ਚਮਨ ਵਿੱਚ ਫੁੱਲਾਂ ਦੇ ਨਜ਼ਾਰੇ ਨਾ ਹੁੰਦੇ। ਖਾਲਕ ਸੁਣੋ ਇਹ ਦੁਨੀਆ ਬਣਾਈ ਨਾ ਹੁੰਦੀ, ਖਾਲਕ ਸੁਣੋ ਇਹ ਦੁਨੀਆ ਬਣਾਈ ਨਾ ਹੁੰਦੀ।

ਜੀ ਸਾਮੀਨ, ਤੁਸਾਂ ਇਨਾਤ ਸ਼ਰੀਫ ਸੁਣਿਆ ਤੇ ਅਸਤੇ ਨਾਤਖਾ ਅਸੇ ਅਜ਼ਗਰ ਅਲੀ ਕੁਰੈਸ਼ੀ। ਸਾਮੀਨ, ਅਸਾਂ ਕੋ ਚਾਹੀਦਾ ਕਿ ਅਸੀਂ ਬਿਜਲੀ ਦਾ ਸਹੀ ਇਸਤੇਮਾਲ ਕਰਾਂ।

0: ਜੀ ਸਾਮੀਨ, ਫਯਾਜ਼ ਅਹਿਮਦ ਖਾਨ ਦੇ ਗਾਏ ਇਸ ਗੀਤ ਦੇ ਨਾਲ ਹੀ ਅੱਜ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁਕਤਾ ਤੇ ਦਿਓ ਆਪਣੀ ਮੇਜ਼ਬਾਨ ਗਜ਼ਾਲਾ ਮੁਮਤਾਜ਼ ਤੇ ਨਾਲੇ ਪ੍ਰੋਗਰਾਮ ਦੀ ਪ੍ਰੋਡਿਊਸਰ ਮਾਰੂਫ ਉਨਿਸਾ ਕੋ ਇਜਾਜ਼ਤ, ਅੱਲਾ ਬੇਲੀ।
1: ਇਹ ਆਕਾਸ਼ਵਾਣੀ ਸ੍ਰੀਨਗਰ ਹੈ, ਅਬ ਪਹਾੜੀ ਖਬਰੋਂ ਕਾ ਬੁਲੇਟਿਨ ਨਾਸ਼ਰ ਹੋਗਾ।
2: ਅਦਾਬ, ਇਹ ਆਕਾਸ਼ਵਾਣੀ ਸ੍ਰੀਨਗਰ ਹੈ, ਖਬਰਨਾਮਾ ਲੇਖ ਮੈਸੇਜ ਸ਼ਾਫੀਆ। ਪਹਿਲਾਂ ਖਾਸ ਖਬਰਾਂ ਦੀਆਂ ਸੁਰਖੀਆਂ। ਭਾਰਤ ਔਰ ਸਾਈਪ੍ਰਸ ਨੂੰ ਮੁਸਾਰੇ ਸ਼ੋਬਿਆਂ ਵਿੱਚ ਇਸ਼ਤਰਾਕ ਕੋ ਫਰੋਗ ਦੇਣ ਵਾਸਤੇ ਮੁਸਾਰੇ ਇਤਫਾਕ ਨਾਮਿਆਂ ਤੇ ਕੀਤੇ ਦਸਤਖਤ। ਇਲੈਕਸ਼ਨ ਕਮਿਸ਼ਨ ਸੁਣ 10 ਰਿਆਸਤਾਂ ਦੀ 24 ਰਾਜ ਸਭਾ ਨਿਸ਼ਸਤਾਂ ਵਾਸਤੇ ਕੀਤੇ ਚੁਣਾਵ ਸ਼ਡਿਊਲ ਜਾਰੀ। ਲੈਫਟਨੈਂਟ ਗਵਰਨਰ ਮਨੋਜ ਸਿਨਹਾ ਦੇ ਹੱਥੋਂ ਸ੍ਰੀ ਮਾਤਾ ਵਿਸ਼ਨੂੰ ਦੇਵੀ ਅਸਥਾਪਨ ਤੇ ਨਵੇਂ ਵਿਸ਼ਨੂੰ ਦੇਵੀ ਭਵਨ ਦਾ ਇਫਤਤਾਹ। ਵਜ਼ੀਰ ਆਜ਼ਮ ਨਰਿੰਦਰ ਮੋਦੀ 31 ਮਈ ਕੋ ਮਨ ਕੀ ਬਾਤ ਪ੍ਰੋਗਰਾਮ ਵਿੱਚ ਆਵਾਮ ਕੋ ਆਪਣੇ ਖਿਆਲ ਸਾਂਝੇ ਕਰਸਨਗੇ। ਪ੍ਰੋਗਰਾਮ ਵਾਸਤੇ ਰਾਏ ਤੇ ਤਜਵੀਜ਼ ਤਲਬ। ਹੁਣ ਖਬਰਾਂ ਦੀ ਤਫਸੀਲ। ਭਾਰਤ ਔਰ ਸਾਈਪ੍ਰਸ ਨੂੰ ਅੱਜ ਨਵੀਂ ਦਿੱਲੀ ਵਿੱਚ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਵਾਸਤੇ ਇੱਕ ਮੁਸ਼ਤਰਕਾ ਵਰਕਿੰਗ ਗਰੁੱਪ ਕਾਇਮ ਕਰਨੇ, ਇਖਤਰਾਈਅਤ ਔਰ ਟੈਕਨੋਲੋਜੀ, ਬੜੀ ਤਾਲੀਮ ਤੇ ਤਹਿਕੀਕ ਨੇ ਸਕਾਫਤੀ ਤਾਵਨ ਜਿਸੇ ਮੁਸਾਰੇ ਸ਼ੋਬਿਆਂ ਵਿੱਚ ਇਤਫਾਕਨਾਮਿਆਂ ਤੇ ਦਸਤਖਤ ਕੀਤਾ। ਇਹ ਦਸਤਖਤ ਵਜ਼ੀਰ ਆਜ਼ਮ ਨਰਿੰਦਰ ਮੋਦੀ ਔਰ ਸਾਈਪ੍ਰਸ ਦੇ ਸਦਰ ਨਿਕੋਸ ਕ੍ਰਿਸਟੋਡੋਲਫਿਸ ਦੇ ਵਿਚਕਾਰ ਦੋਤਰਫਿਆ ਰਿਸ਼ਤੇ ਕੋ ਮਜ਼ਬੂਤ ਕਰਨ ਦੇ ਮੁਤਲਕ ਮੁਨਾਕਿਦਾ ਗੱਲਬਾਤ ਦੇ ਦੌਰਾਨ ਕੀਤੇ ਗਏ। ਦੋਵਾਂ ਲੀਡਰਸ ਨੂੰ ਇਸ ਮੌਕੇ ਤੇ ਇਲਾਕਾਈ ਔਰ ਆਲਮੀ ਨੋਈਅਤ ਦੇ ਕੁਝ ਜ਼ਰੂਰੀ ਮਸਲਿਆਂ ਤੇ ਵੀ ਗੱਲਬਾਤ ਕੀਤੀ। ਵਜ਼ੀਰ ਆਜ਼ਮ ਨਰਿੰਦਰ ਮੋਦੀ ਸੁਨ ਇੱਕ ਮੁਸ਼ਤਰਕਾ ਬਿਆਨ ਵਿੱਚ ਆਖਿਆ ਜੇ ਦੋਵਾਂ ਮੁਲਕਾਂ ਸੁਨ ਅਗਲੇ 5 ਸਾਲ ਦੇ ਦੌਰਾਨ ਸਰਮਾਇਆਕਾਰੀ ਕੋ ਦੁੱਗਣਾ ਕਰਨ ਦਾ ਫੈਸਲਾ ਕੀਤਾ ਹੈ। ਇਲੈਕਸ਼ਨ ਕਮਿਸ਼ਨ ਸੁਨ 10 ਰਿਆਸਤਾਂ ਦੀ 24 ਰਾਜ

0: ਸਟੇਸ਼ਨ ਦੀ ਮਰਕਜ਼ੀ ਬਾਵਰਚੀ ਸਹੂਲਤ ਦਾ ਬਟਾ ਲਾਇਆ। ਇਸ ਮੌਕੇ ਤੇ ਉਹਨਾਂ ਸੁਣਾਖਿਆ,
1: किसी महान राष्ट्र की असली पहचान उन साधारण पलों में छिपी होती है जहाँ मानवता अपने सबसे सच्चे और सहज स्वरूप में दिखाई पड़ती है। उन पलों में सबसे महत्वपूर्ण पल वह है जब एक बच्चा स्कूल में न्यूट्रिशन से पूर्ण संतुलित भोजन प्राप्त करता है। देखा जाए तो हम सामान्य जीवन में अक्सर विरासत की बात करते हैं, उसमें तीन महत्वपूर्ण सवाल आते हैं, हम क्या बना रहे हैं, हम क्या बचा रहे हैं और आने वाली पीढ़ियों को हम क्या सौंप कर जा रहे हैं।
0: ਇਸੇ ਦੌਰਾਨ ਲੈਫਟਨ ਗਵਰਨਰ ਮਨੋਜ ਸਿਨਹਾ ਸੁਨ ਕਟਰਾ ਵਿੱਚ ਦੇਵਵੀ ਦੇ ਬਾਰੇ ਵਿੱਚ ਇੱਕ ਨਵੇਂ ਤਰੀਕੇ ਦੇ ਬੈਨ ਅਲਾਕਾਮੀ ਸਤਾ ਦਾ ਮਿਊਜ਼ੀਅਮ ਕਾਇਮ ਕਰਨ ਦੇ ਮਸਲਿਆਂ ਦਾ ਜਾਇਜ਼ਾ ਕੀਤਾ। ਇਸ ਸਿਲਸਿਲੇ ਵਿੱਚ ਮੁਨਾਕਿਦਾ ਬੜੀ ਸਤਾ ਦੀ ਇੱਕ ਮੀਟਿੰਗ ਵਿੱਚ ਬੋਰਡ ਦੇ ਅਰਕਾਨ ਔਰ ਬਾਕੀ ਕੁਝ ਮੁਤਾਲਿਕੀਨ ਸੁਨ ਆਲਮੀ ਸਤਾ ਦੇ ਰੂਹਾਨੀ ਔਰ ਸਕਾਫਤੀ ਮਿਊਜ਼ੀਅਮ ਦੇ ਕਿਆਮ ਦੇ ਬਾਰੇ ਵਿੱਚ ਆਪਣੀ ਅਸਲ ਤਜਵੀਜ਼ ਪੇਸ਼ ਕੀਤੀ। ਜੰਮੂ ਕਸ਼ਮੀਰ ਵਕਫ ਬੋਰਡ ਦੀ ਚੇਅਰਪਰਸਨ ਔਰ ਸੀਨੀਅਰ ਬੀਜੇਪੀ ਲੀਡਰ ਡਾਕਟਰ ਸਈਦ ਅਰਖਸ਼ਾ ਅੰਦਰਾਬੀ ਸੁਨ ਜੁਰਮਾ ਤੋਂ ਪਾਕ ਇੱਕ ਮੁਆਸ਼ਰੇ ਦੀ ਤਸ਼ਕੀਲ ਵਾਸਤੇ ਸਕਾਫਤੀ ਔਰ ਰੂਹਾਨੀ ਰਾਬਤਿਆਂ ਕੋ ਅਸਾਂ ਦੇ ਅਸਲ ਮਾਜ਼ੀ ਦੇ ਨਾਲ ਜੋੜਨੇ ਦੀ ਜ਼ਰੂਰਤ ਉਜਾਗਰ ਕੀਤੀ। ਸ਼ੋਪਿਆਨ ਵਿੱਚ ਅਸਲੂਕ ਅਲਾਓ ਨਾਮੀ ਇੱਕ ਸਮਾਜੀ ਪ੍ਰੋਗਰਾਮ ਥੂ ਖਿਤਾਬ ਕਰਦੇ ਹੋਇਆ ਡਾਕਟਰ ਅੰਦਰਾਬੀ ਸੁਨ ਆਖਿਆ ਕਿ ਅਸਤੀ ਨੌਜਵਾਨ ਨਸਲਾਂ ਕੋ ਅਗੇ ਲਿਜਾਣੇ ਵਾਸਤੇ ਮਨਸ਼ਿਆਤ ਔਰ ਤਸ਼ੱਦਦ ਤੋਂ ਪਾਕ ਮਾਹੌਲ ਦੀ ਜ਼ਰੂਰਤ ਹੈ।
2: छोटी छोटी बच्चियां खेल रही है और आज से ही वो अपने आप को जो मुआशरा है इस खेल के जरिए से कितना सेफ कल को महसूस करेगी, वो कितना शार्प रहेगी, उसको इस जमाने से भी डर नहीं लगेगा जो बहुत बाहर लड़कियों के लिए परेशान कुन है। लेकिन ये खेल मजबूत इंसान को बनाता है और यही बच्चियां स्कूल का, देश का और अपने जम्मू कश्मीर का नाम रोशन करती हैं। ये लड़के कल को ओलंपिक्स में गोल्ड, सिल्वर और बाकी इनामात से जब नवाजे जाते हैं तो हमें फख्र होता है।
0: ਇਸ ਮੌਕੇ ਤੇ ਪ੍ਰਦੇਸ਼ ਬੀਜੇਪੀ ਦੇ ਤਨਜ਼ੀਮੀ ਅਮੂਰ ਦੇ ਜਨਰਲ ਸੈਕਟਰੀ ਅਸ਼ੋਕ ਕੋਲ ਔਰ ਕੁਝ ਲੀਡਰਾਂ ਵੀ ਮੌਜੂਦ ਸੇ। ਜੰਮੂ ਕਸ਼ਮੀਰ ਕੋ ਮਨਸ਼ਿਆ ਦੀ ਲਾਨਤ ਤੋਂ ਛੁਟਕਾਰਾ ਦਿਲਾਣੇ ਵਾਸਤੇ 100 ਤਿਆੜਿਆਂ ਤੇ ਮੁਸ਼ਤਮਲ ਨਸ਼ਾ ਮੁਕਤ ਅਭਿਆਨ ਦੇ ਤਹਿਤ ਕੋਸ਼ਿਸ਼ਾਂ ਚੱਲ ਰਹੀਆਂ ਹਨ ਔਰ ਮਨਸ਼ਿਆ ਦੇ ਢਾਂਚੇ ਕੋ ਖਤਮ ਕਰਨੇ ਨੇਜ਼ ਇਸ ਲਾਤ ਵਿੱਚ ਫਸੇ ਨੌਜਵਾਨਾਂ ਦੀ ਬਾਜ਼ ਆਬਾਦਕਾਰੀ ਵਾਸਤੇ ਹਰ ਮੁਮਕਿਨ ਕਦਮ ਚਾਏ ਜੁਲ ਰਹੇ ਹਨ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਨ 11 ਅਪ੍ਰੈਲ ਕੋ ਜੰਮੂ ਤੋਂ ਇਸ ਅਭਿਆਨ ਦੀ ਸ਼ੁਰੂਆਤ ਕੀਤੀ। ਅਸੀਂ ਉਸ ਤੋਂ ਪਿੱਛੇ ਅੱਜ ਤੱਕ ਮਨਸ਼ਿਆ ਦੇ ਖਿਲਾਫ਼ ਕੋਸ਼ਿਸ਼ਾਂ ਚੱਲ ਰਹੀਆਂ ਹਨ। ਮਨਸ਼ਿਆ ਦੇ ਬਾਰੇ ਵਿੱਚ ਐਲਜੀ ਮਨੋਜ ਸਿਨਹਾ ਦਾ ਇਸ ਸੁਨਿਆ।
1: ड्रग स्मगलिंग से जुड़े तस्कर का पासपोर्ट, उसका ड्राइविंग लाइसेंस, उसका आधार नंबर, उसके आर्म्स लाइसेंस, सब कुछ निरस्त कर दिया जाएगा और अगर फरार होगा तो लुकआउट सर्कुलर जारी किया जाएगा। NDPS एक्ट के तहत उसकी चल अचल संपत्ति भी अटैच की जाएगी, बैंक अकाउंट फ्रीज किया जाएगा और उसके खिलाफ फाइनेंशियल इन्वेस्टिगेशन भी प्रारंभ किया जाएगा।
0: ਜੰਮੂ ਕਸ਼ਮੀਰ ਵਿੱਚ ਨੌਜਵਾਨਾਂ ਕੋ ਇਸ ਲੱਤ ਤੋਂ ਦੂਰ ਰੱਖਣ ਵਾਸਤੇ ਲਾਜ਼ਮੀ ਕਦਮਾਂ ਦੇ ਬਾਰੇ ਵਿੱਚ ਇੱਕ ਆਮ ਸ਼ਹਿਰੀ ਖਾਨ ਬਿਲਾਲ ਸੁਨ ਆਕਾਸ਼ਵਾਨੀ ਨਿਊਜ਼ ਸ੍ਰੀਨਗਰ ਦੇ ਨਾਲ ਗੱਲ ਕਰਦੇ ਹੋਏ ਆਖਿਆ,
3: ਬਾਤ ਕਰਨਾ ਚਾਹੂੰਗਾ ਅੱਜ ਕੱਲ੍ਹ ਕੇ ਮੁਆਸ਼ਰੇ ਪੇ ਔਰ ਹਮਾਰੀ ਨੌਜਵਾਨ ਪੀੜ੍ਹੀ ਪੇ ਜੋ ਨਸ਼ੇ ਕੇ ਦਲਦਲ ਮੇਂ ਬੁਰੀ ਤਰ੍ਹਾਂ ਸੇ ਫਸਤੀ ਜਾ ਰਹੀ ਹੈ। ਗੁਜ਼ਾਰਿਸ਼ ਕਰਤਾ ਹੂੰ ਅੱਜ ਕੱਲ੍ਹ ਕੇ ਜਵਾਨੋਂ ਕੋ ਕਿ ਹਮਾਰੀ ਗਵਰਨਮੈਂਟ ਨੇ ਅੱਛੀ ਸਾਰੀ ਸਪੋਂਸਰਿੰਗ ਸਕੀਮਸ ਲਾਈ ਹੈ, ਕੋਸ਼ਿਸ਼ ਕਰੇ ਇਸ ਦਲਦਲ ਸੇ ਨਿਕਲੇ, ਆਪਣਾ ਫਿਊਚਰ ਬਣਾਏ, ਕੋਈ ਬਿਜ਼ਨਸ ਖੜਾ ਕਰੇ, अपनी सेहत की तरफ ध्यान दें। हमारी पुलिस बहुत अच्छा रोल निभा रही है लेकिन शायद कहीं ना कहीं और ज्यादा सख्ती बरतने की जरूरत है।
0: वजीर अजम नरेंद्र मोदी इस महीने की 31 तारीख को अपने महाना रेडियो प्रोग्राम मन की बात बिच मुझ सारे मौजूदा ते आवाम नाल अपना ख्याल सांझा कर सकेंगे। आकाशवाणी ते नशर होने वाले इस महाना प्रोग्राम की 174वीं किस्त होगी। इस प्रोग्राम वास्ते लोग अपनी राय और तजवीज टोल फ्री नंबर 7800111800 ते भी भेज सकते हैं। तजवीज नरेंद्र मोदी ऐप या माई गोव ओपन फोरम ते भी 29 मई तक भेजी जा सकती है। आम लोग इस मकसद वास्ते 1922 ते एक मिस कॉल भी दे सकते हैं। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਸ੍ਰੀਨਗਰ ਤੋਂ ਸੁਣ ਰਹੇ ਹੋ। ਖਬਰਾਂ ਤੁਸੀਂ ਆਕਾਸ਼ਵਾਣੀ ਦੀ ਮੋਬਾਈਲ ਐਪਲੀਕੇਸ਼ਨ ਨਿਊਜ਼ ਆਨ AIR ਔਰ DTH ਤੇ ਵੀ ਸੁਣ ਸਕਦੇ ਹੋ। ਆਕਾਸ਼ਵਾਣੀ ਸ੍ਰੀਨਗਰ ਦੇ ਇੱਕ ਸਾਬਕ ਪ੍ਰੋਗਰਾਮ ਐਗਜ਼ੀਕਿਊਟਿਵ ਮੁਹੰਮਦ ਅਸ਼ਰਫ ਭੱਟ ਅੱਜ ਸਵੇਰ ਰਾਵਲਪੁਰਾ ਸ੍ਰੀਨਗਰ ਵਿੱਚ ਆਪਣੇ ਘਰ ਇੰਤਕਾਲ ਕਰ ਗਏ। ਉਹਨਾਂ ਦੀ ਉਮਰ 76 ਸਾਲ 80 ਔਰ ਉਹਨਾਂ ਸੁਣ 37 ਸਾਲ ਤੱਕ ਆਕਾਸ਼ਵਾਣੀ ਸ੍ਰੀਨਗਰ ਵਿੱਚ ਆਪਣੇ ਫਰਜ਼ ਪੂਰੇ ਕੀਤੇ। ਦੂਰਦਰਸ਼ਨ ਦੇ ਸਾਬਕ ADG ਡਾਕਟਰ ਰਫੀਕ ਮਸੂਦੀ, ਸਾਬਕ ਬ੍ਰੋਡਕਾਸਟਰ ਅਬਦੁਲ ਰਹਿਮਾਨ ਭੱਟ, ਨਿਊਜ਼ ਆਕਾਸ਼ਵਾਣੀ ਸ੍ਰੀਨਗਰ ਦੇ ਅਮਲੇ ਸੁਣ

0: ਉਹਨਾਂ ਦੇ ਇੰਤਕਾਲ ਤੇ ਦੁੱਖ ਹੋਰ ਸਦਮੇ ਦਾ ਇਜ਼ਹਾਰ ਕੀਤਾ। ਆਕਾਸ਼ਵਾਣੀ ਨੂੰ ਸ੍ਰੀਨਗਰ ਦੇ ਸਰਬਰਾਹ ਨਿਊਜ਼ ਐਡੀਟਰ ਇਸ਼ਵਾਕ ਅਹਿਮਦ ਸ਼ਾਹ ਹੋਰ ਬਾਕੀ ਅਮਲੇ ਸੁਣ ਵੀ ਮਰਹੂਮ ਦੇ ਇੰਤਕਾਲ ਤੇ ਗਮ ਦਾ ਇਜ਼ਹਾਰ ਕੀਤਾ ਹੋਰ ਉਹਨਾਂ ਦੀ ਜੰਨਤ ਵਾਸਤੇ ਦੁਆ ਕੀਤੀ। ਸਮਾਜ ਦੇ ਬਜ਼ੁਰਗ ਤਬਕੇ ਕੋਲ ਕੁਝ ਤਿੱਬੀ ਮਸਲਿਆਂ ਦੇ ਨਾਲ ਨਾਲ ਜ਼ਿਆਦਾਤਰ ਬੇਕਾਬੂ ਬਲੱਡ ਪ੍ਰੈਸ਼ਰ ਦਾ ਮਸਲਾ ਵੀ ਰਹਿੰਦਾ ਹੈ, ਜਿਸ ਵਾਸਤੇ ਉਹਨਾਂ ਕੋਲ ਅਹਿਤਿਆਤ ਕਰਨੀ ਚਾਹੀਦੀ ਹੈ। ਇਸ ਗੱਲ ਕੋ ਆਖਦੇ ਹੋਇਆਂ ਬਜ਼ੁਰਗਾਂ ਦੇ ਤਿੱਬੀ ਮਸਲਿਆਂ ਦੇ ਮਾਹਿਰ ਡਾਕਟਰ ਜ਼ੁਬੈਰ ਸਲੀਮ ਸੁਣ ਆਕਾਸ਼ਵਾਣੀ ਸ੍ਰੀਨਗਰ ਦੇ ਨਾਲ ਗੱਲ ਕਰਦੇ ਹੋਏ ਆਖਿਆ।
1: ਰਿਸਰਚ ਕਹਿਤਾ ਹੈ ਕਿ ਹਰ ਚਾਰ ਬਜ਼ੁਰਗ ਅਫਰਾਦ ਮੇਂ ਸਿਰਫ ਏਕ ਕਾ ਬਲੱਡ ਪ੍ਰੈਸ਼ਰ ਕੰਟਰੋਲ ਮੇਂ ਹੈ। ਬਜ਼ੁਰਗੋਂ ਮੇਂ ਹਾਈ ਬਲੱਡ ਪ੍ਰੈਸ਼ਰ ਕੋ ਅਕਸਰ ਸਾਇਲੈਂਟ ਕਿਲਰ ਕਹਾ ਜਾਤਾ ਹੈ, ਕਿਉਂਕਿ ਇਹ ਬਗੈਰ ਕਿਸੀ ਵਾਜ਼ੇ ਅਲਾਮਤ ਕੇ ਦਿਮਾਗ, ਦਿਲ, ਗੁਰਦੋਂ ਔਰ ਆਂਖੋਂ ਕੋ ਨੁਕਸਾਨ ਪਹੁੰਚਾ ਸਕਤਾ ਹੈ। ਅਨਕੰਟਰੋਲ ਬਲੱਡ ਪ੍ਰੈਸ਼ਰ ਯਾਨੀ 140/90 ਸੇ ਜ਼ਿਆਦਾ, ਸਟ੍ਰੋਕ, ਹਾਰਟ ਅਟੈਕ, ਕਿਡਨੀ ਫੇਲੀਅਰ ਔਰ ਯਾਦਦਾਸ਼ਤ ਕੀ ਕਮਜ਼ੋਰੀ ਕਾ ਸਬਬ ਬਣ ਸਕਤਾ ਹੈ। ਰੋਜ਼ਾਨਾ ਬਲੱਡ ਪ੍ਰੈਸ਼ਰ ਚੈੱਕ ਕਰਨਾ, ਦਵਾ ਵਕਤ ਪਰ ਲੈਣਾ, ਨਮਕ ਕਮ ਖਾਣਾ, ਵਾਕ ਕਰਨਾ ਔਰ ਡਾਕਟਰ ਕੀ ਹਿਦਾਇਤ ਪਰ ਅਮਲ ਕਰਨਾ ਬਹੁਤ ਜ਼ਰੂਰੀ ਹੈ।
0: ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ ਨਵੀਂ ਦਿੱਲੀ ਸੁਨ ਤਾਲੀਮੀ ਸਾਲ 2026-27 ਵਾਸਤੇ ਉਰਦੂ ਸਹਾਵਤ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਕੋਰਸ ਵਾਸਤੇ ਲਾਹਲੇ ਦਾ ਐਲਾਨ ਕੀਤਾ ਹੈ। ਆਈ ਆਈ ਐਮ ਸੀ ਨਵੀਂ ਦਿੱਲੀ ਦੀ ਵਾਈਸ ਚਾਂਸਲਰ ਡਾਕਟਰ ਪ੍ਰਗਿਆ ਪਾਲੀਵਾਲ ਕੋਰਸ ਨੂੰ ਆਖਿਆ ਕਿ ਇਸ ਕੋਰਸ ਵਿੱਚ 3 ਨਿਸ਼ਸਤਾਂ ਵਾਸਤੇ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ 26 ਮਈ ਔਰ ਇਮਤਿਹਾਨ 1 ਜੂਨ ਕੋ ਲਿਆ ਜਾ ਸਕੇਗਾ।
2: IIMC کی جانب سے فراہم کی گئی اطلاع کے مطابق داخلہ امتحان دلی کیمپس میں ہوگا۔ شعبہ اردو صحافت پچھلے ایک دہائی سے بھی زیادہ وقت سے اردو کے ساتھ ساتھ دیگر میڈیا پلیٹ فارم، پرنٹ، الیکٹرانک اور ڈیجیٹل میڈیا کے لیے ورکنگ پروفیشنل تیار کر رہا ہے۔ ایک اہم بات یہاں یہ ہے کہ ڈپارٹمنٹ میں موڈ آف انسٹرکشن اردو ہے۔ اگر آپ کے اندر بھی صحافت کے میدان میں کچھ کر گزرنے کا جذبہ ہے تو دیر نہ کریں۔
0: ਇਸ ਦੇ ਨਾਲ ਹੀ ਪਾੜੀ ਖਬਰਾਂ ਦਾ ਬੁਲੇਟਿਨ ਮੁਕਿਆ। ਅਸਤੇ ਅਗਲੇ ਖਬਰਾਂ ਦਾ ਬੁਲੇਟਿਨ ਸ਼ਾਮ 5:50 ਤੱਕ ਗੁਜਰੀ ਜ਼ਬਾਨ ਵਿੱਚ ਨਸ਼ਰ ਹੋਸੀਗਾ। ਖੁਦਾ ਹਾਫਿਜ਼।
3: ਯਾ ਆਕਾਸ਼ਵਾਣੀ ਕਾ ਸ੍ਰੀਨਗਰ ਸਟੇਸ਼ਨ ਹੈ। ਮੀਡੀਅਮ ਵੇਵ ਕੇ ਇਲਾਵਾ FM 103.5 ਮੈਗਾਹਰਟਜ਼ ਪਰ ਸਮਾਂ ਸਵਾਤ ਕਰੇ ਆਜ ਕਾ ਪੰਜਾਬੀ ਪ੍ਰੋਗਰਾਮ।

ਅਸੀਂ ਧਰਤੀ ਨੂੰ ਆਪਣੇ ਪੁਰਖਾਂ ਤੋਂ ਵਿਰਾਸਤ ਵਿੱਚ ਨਹੀਂ ਲੈਂਦੇ, ਸਗੋਂ ਆਪਣੇ ਬੱਚਿਆਂ ਤੋਂ ਉਧਾਰ ਲੈਂਦੇ ਹਾਂ। ਪੰਜਾਬੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਤੁਹਾਡੀ ਮੇਜ਼ਬਾਨ ਰਮੇਸ਼ ਕੌਰ ਦਾ ਪਿਆਰ ਭਰਿਆ ਅਦਾਬ ਅਤੇ ਸਤਿ ਸ਼੍ਰੀ ਅਕਾਲ। ਸਾਥੀਓ, ਮਨੁੱਖੀ ਸੱਭਿਆਚਾਰ ਦੀ ਕਹਾਣੀ ਤਰੱਕੀ ਅਤੇ ਵਿਕਾਸ ਦੀ ਕਹਾਣੀ ਹੈ। ਆਦਿਮ ਯੁੱਗ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਮਨੁੱਖ ਨੇ ਆਪਣੀ ਬੁੱਧੀ ਅਤੇ ਮਿਹਨਤ ਨਾਲ ਅਸੰਭਵ ਨੂੰ ਸੰਭਵ ਬਣਾਇਆ ਹੈ। ਅਸੀਂ ਆਕਾਸ਼ ਨੂੰ ਛੂਹਣ ਵਾਲੀਆਂ ਇਮਾਰਤਾਂ ਬਣਾਈਆਂ, ਸਮੁੰਦਰਾਂ ਨੂੰ ਪਾਰ ਕੀਤਾ ਅਤੇ ਤਕਨਾਲੋਜੀ ਦੇ ਜ਼ਰੀਏ ਦੁਨੀਆ ਨੂੰ ਇੱਕ ਛੋਟੇ ਪਿੰਡ ਵਾਂਗ ਬਣਾ ਦਿੱਤਾ। ਪਰ ਇਸ ਤਰੱਕੀ ਦੀ ਚਮਕ ਦੇ ਪਿੱਛੇ ਇੱਕ ਹਨੇਰਾ ਸੱਚ ਵੀ ਲੁਕਿਆ ਹੋਇਆ ਹੈ। ਉਹ ਹਨੇਰਾ ਹੈ ਪ੍ਰਕਿਰਤੀ ਦਾ ਨਿਰੰਤਰ ਸ਼ੋਸ਼ਣ। ਸਾਥੀਓ, ਇਸ ਬਾਰੇ ਚਰਚਾ ਕਰਨ ਤੋਂ ਪਹਿਲਾਂ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

ਸਤਿ ਉਹ ਧਰਤੀ ਜੋ ਸਾਨੂੰ ਜੀਵਨ ਦਿੰਦੀ ਹੈ, ਜੋ ਸਾਨੂੰ ਹਵਾ, ਪਾਣੀ ਅਤੇ ਖੁਰਾਕ ਪ੍ਰਦਾਨ ਕਰਦੀ ਹੈ, ਅੱਜ ਖਤਰੇ ਵਿੱਚ ਹੈ। ਇਹ ਖਤਰਾ ਕਿਸੇ ਬਾਹਰੀ ਤਾਕਤ ਤੋਂ ਨਹੀਂ, ਸਗੋਂ ਮਨੁੱਖੀ ਗਤੀਵਿਧੀਆਂ ਤੋਂ ਪੈਦਾ ਹੋਇਆ ਹੈ। ਇਹ ਸਥਿਤੀ ਮੌਸਮੀ ਤਬਦੀਲੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਈ ਹੈ। ਮੌਸਮੀ ਤਬਦੀਲੀ ਸਿਰਫ ਤਾਪਮਾਨ ਦੇ ਵਾਧੇ ਦੀ ਗੱਲ ਨਹੀਂ ਹੈ, ਇੱਕ ਵਿਆਪਕ ਪ੍ਰਕਿਰਿਆ ਹੈ ਜਿਸ ਵਿੱਚ ਧਰਤੀ ਦੇ ਕੁਦਰਤੀ ਪ੍ਰਣਾਲੀਆਂ ਦਾ ਸੰਤੁਲਨ ਟੁੱਟ ਗਿਆ ਹੈ। ਮੌਸਮ ਦੇ ਪੈਟਰਨ ਬਦਲ ਰਹੇ ਹਨ, ਕਿਤੇ ਬਹੁਤ ਗਰਮੀ, ਕਿਤੇ ਅਣਸਮੇਂ ਮੀਂਹ ਪੈਂਦਾ ਹੈ, ਕਿਤੇ ਸੁੱਕਾ ਪੈਂਦਾ ਹੈ ਅਤੇ ਕਿਤੇ ਤੂਫਾਨਾਂ ਦੀ ਤੀਬਰਤਾ ਵੱਧ ਰਹੀ ਹੈ। ਇਹ ਸਭ ਕੁਝ ਸਿਰਫ ਇੱਕ ਇਤਫਾਕ ਨਹੀਂ ਹੈ, ਇਸ ਦੇ ਪਿੱਛੇ ਇੱਕ ਵੱਡਾ ਕਾਰਨ ਹੈ, ਗ੍ਰੀਨ ਹਾਊਸ ਗੈਸਾਂ ਦਾ ਵਾਧਾ। ਸਾਥੀਓ, ਇਸ ਬਾਰੇ ਤਾਂ ਅਸੀਂ ਸਾਰੇ ਜਾਣਦੇ ਹਾਂ। ਜਦੋਂ ਅਸੀਂ ਕੋਲਾ, ਤੇਲ ਅਤੇ ਗੈਸ ਵਰਗੀ ਈਂਧਨਾਂ ਨੂੰ ਚਲਾਉਂਦੇ ਹਾਂ ਤਾਂ ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਵਾਤਾਵਰਣ ਵਿੱਚ ਛੱਡੀਆਂ ਜਾਂਦੀਆਂ ਹਨ। ਇਹ ਗੈਸਾਂ ਧਰਤੀ ਦੇ ਆਲੇ ਦੁਆਲੇ ਇੱਕ ਪਰਤ ਬਣਾਉਂਦੀਆਂ ਹਨ ਜੋ ਗਰਮੀ ਨੂੰ ਫਸਾ ਲੈਂਦੀਆਂ ਹਨ। ਇਸ ਪ੍ਰਕਿਰਿਆ ਨੂੰ ਗ੍ਰੀਨ ਹਾਊਸ ਇਫੈਕਟ ਕਿਹਾ ਜਾਂਦਾ ਹੈ। ਸਾਧਾਰਨ ਤੌਰ 'ਤੇ ਇਹ ਪ੍ਰਕਿਰਿਆ ਜੀਵਨ ਲਈ ਜ਼ਰੂਰੀ ਹੈ, ਪਰ ਜਦੋਂ ਇਹ ਹੱਦ ਤੋਂ ਵੱਧ ਜਾਂਦੀ ਹੈ ਤਾਂ ਇਹ ਖਤਰਨਾਕ ਬਣ ਜਾਂਦੀ ਹੈ। ਇਹੀ ਕਾਰਨ ਹੈ ਕਿ ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਸਾਥੀਓ, ਇਸ ਦੇ ਨਤੀਜੇ ਬਹੁਤ ਗੰਭੀਰ ਹਨ। ਹਿਮਾਲਿਆ ਦੇ ਗਲੈਸ਼ੀਅਰ ਪਿਘਲ ਰਹੇ ਹਨ, ਜੋ ਕਿ ਤੁਸੀਂ ਸਾਰੇ ਜਾਣਦੇ ਹੋ, ਰੋਜ਼ ਨਿਊਜ਼ ਵਿੱਚ ਵੀ ਆਉਂਦਾ ਹੈ, ਅਖਬਾਰਾਂ ਵਿੱਚ ਵੀ ਆਉਂਦਾ ਹੈ, ਜਾਂ ਕੋਈ ਵੀ ਸੋਸ਼ਲ ਮੀਡੀਆ ਦੇ ਥਰੂ ਇਹ ਗੱਲਾਂ ਹਮੇਸ਼ਾ ਕਹੀਆਂ ਜਾਂਦੀਆਂ ਹਨ ਕਿ ਜ਼ਿਆਦਾ ਗਰਮੀ ਦੇ ਕਾਰਨ ਗਲੈਸ਼ੀਅਰ ਜਿਹੜੇ ਹਨ ਉਹ ਪਿਘਲ ਰਹੇ ਹਨ, ਕਿਉਂਕਿ ਦਰਿਆਵਾਂ ਦਾ ਮੁੱਖ ਸਰੋਤ ਹਨ। ਜੇ ਇਹ ਗਲੇਸ਼ੀਅਰ ਕੱਟ ਗਏ ਤਾਂ ਭਵਿੱਖ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ, ਸਮੁੰਦਰ ਦਾ ਪੱਧਰ ਵਧਣ ਨਾਲ ਕਈ ਤੱਟੀ ਇਲਾਕੇ ਡੁੱਬਣ ਦੇ ਖਤਰੇ ਵਿੱਚ ਹਨ, ਜੋ ਕਿ ਪਿਛਲੇ ਸਾਲ ਤੋਂ ਬਹੁਤ ਹੀ ਚਰਚਾ ਵਿੱਚ ਸੀ ਕਿ ਬਹੁਤ ਸਾਰੇ ਜਿਹੜੇ ਜਗ੍ਹਾ ਹਨ, ਜਿਹੜੇ ਆਈਲੈਂਡਸ ਹਨ, ਜਿਹੜੇ ਦਰਿਆ ਦੇ ਸਾਹਮਣੇ ਹਨ, ਜਿਹੜੇ ਦਰਿਆ ਦੇ ਵਿੱਚ ਹਨ, ਉਹ ਡੁੱਬਣ ਦੇ ਕਗਾਰ 'ਤੇ ਪਹੁੰਚ ਗਏ ਹਨ। ਬਹੁਤ ਸਾਰੇ ਜਾਨਵਰ ਅਤੇ ਪੌਦੇ ਆਪਣਾ ਆਵਾਸ ਖੋ ਰਹੇ ਹਨ। ਇਸ ਤਰ੍ਹਾਂ ਮੌਸਮੀ ਤਬਦੀਲੀ ਸਿਰਫ ਵਾਤਾਵਰਣ ਦੀ ਸਮੱਸਿਆ ਨਹੀਂ, ਸਗੋਂ ਹੀ ਜੀਵਨ ਦੇ ਹਰ ਪੱਖ ਨੂੰ ਪ੍ਰਭਾਵਿਤ ਕਰਦੀ ਹੈ। ਇਸ ਸਥਿਤੀ ਵਿੱਚ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਸਾਰਾ ਕੁਝ ਰੋਕਿਆ ਜਾ ਸਕਦਾ ਹੈ, ਅਤੇ ਜਵਾਬ ਹੈ ਹਾਂ। ਪਰ ਇਸ ਲਈ ਸਾਨੂੰ ਆਪਣੀ ਸੋਚ ਅਤੇ ਜੀਵਨ ਸ਼ੈਲੀ ਨੂੰ ਬਦਲਣਾ ਪਵੇਗਾ। ਅਸੀਂ ਅਕਸਰ ਸੋਚਦੇ ਹਾਂ ਕਿ ਇਹ ਸਿਰਫ ਸਰਕਾਰਾਂ ਜਾਂ ਵੱਡੀਆਂ ਕੰਪਨੀਆਂ ਦੀ ਜ਼ਿੰਮੇਵਾਰੀ ਹੈ, ਪਰ ਹਕੀਕਤ ਇਹ ਹੈ ਕਿ ਹਰ ਇੱਕ ਵਿਅਕਤੀ ਦਾ ਯੋਗਦਾਨ ਮਹੱਤਵਪੂਰਨ ਹੈ। ਜਦੋਂ ਅਸੀਂ ਬਿਜਲੀ ਦੀ ਬੱਚਤ ਕਰਦੇ ਹਾਂ

ਜਦੋਂ ਅਸੀਂ ਬੇਲੋੜੀ ਚੀਜ਼ਾਂ ਦੀ ਖਪਤ ਘਟਾਉਂਦੇ ਹਾਂ, ਜਦੋਂ ਅਸੀਂ ਪੌਦੇ ਲਗਾਉਂਦੇ ਹਾਂ, ਤਾਂ ਅਸੀਂ ਪ੍ਰਕਿਰਤੀ ਦੀ ਰੱਖਿਆ ਵਿੱਚ ਆਪਣਾ ਯੋਗਦਾਨ ਪਾ ਰਹੇ ਹੁੰਦੇ ਹਾਂ। ਇਹ ਛੋਟੇ ਕਦਮ ਲੱਗ ਸਕਦੇ ਹਨ, ਪਰ ਜਦੋਂ ਲੱਖਾਂ ਲੋਕ ਇਹ ਕਰਦੇ ਹਨ ਤਾਂ ਇੱਕ ਵੱਡਾ ਬਦਲਾਵ ਲਿਆ ਸਕਦੇ ਹਨ। ਇਸ ਦੇ ਨਾਲ ਨਾਲ ਸਾਨੂੰ ਇਹ ਵੀ ਸਮਝਣਾ ਪਵੇਗਾ ਕਿ ਪ੍ਰਕਿਰਤੀ ਨਾਲ ਸੰਤੁਲਨ ਬਣਾਈ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਪ੍ਰਕਿਰਤੀ ਦੇ ਮਾਲਕ ਨਹੀਂ ਹਾਂ, ਸਗੋਂ ਇਸ ਦੇ ਸਾਥੀ ਹਾਂ। ਅਸੀਂ ਜੋ ਵੀ ਕਰਦੇ ਹਾਂ ਉਸ ਦਾ ਅਸਰ ਸਿਰਫ ਸਾਡੇ 'ਤੇ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ 'ਤੇ ਵੀ ਪੈਂਦਾ ਹੈ। ਸਾਥੀਓ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮੌਸਮੀ ਤਬਦੀਲੀ ਵਿੱਚ ਚੇਤਾਵਨੀ ਹੈ, ਇੱਕ ਸੰਕੇਤ ਹੈ ਕਿ ਸਾਨੂੰ ਆਪਣਾ ਰਸਤਾ ਬਦਲਣਾ ਪਵੇਗਾ। ਜੇ ਅਸੀਂ ਅੱਜ ਨਹੀਂ ਸੋਚਦੇ ਤਾਂ ਕੱਲ੍ਹ ਬਹੁਤ ਦੇਰ ਹੋ ਜਾਵੇਗੀ। ਸਾਥੀਓ, ਪ੍ਰਕਿਰਤੀ ਦੇ ਸਾਰੇ ਤੱਤਾਂ ਵਿੱਚੋਂ ਜੇਕਰ ਕੋਈ ਇੱਕ ਤੱਤ ਜੀਵਨ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤਾਂ ਉਹ ਹੈ ਪਾਣੀ। ਹਵਾ ਤੋਂ ਬਾਅਦ ਪਾਣੀ ਉਹ ਆਧਾਰ ਹੈ ਜਿਸ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਧਰਤੀ ਦਾ ਲਗਭਗ 70ਵਾਂ ਹਿੱਸਾ ਪਾਣੀ ਨਾਲ ਢੱਕਿਆ ਹੋਇਆ ਹੈ, ਜੋ ਕਿ ਤੁਸੀਂ ਸਾਰੇ ਜਾਣਦੇ ਹੋ, ਪਰ ਇਸ ਵਿੱਚ ਬਹੁਤ ਥੋੜ੍ਹਾ ਹਿੱਸਾ ਹੀ ਪੀਣ ਯੋਗ ਹੈ। ਇਹ ਗੱਲ ਆਪਣੇ ਆਪ ਵਿੱਚ ਇੱਕ ਵੱਡੀ ਚੇਤਾਵਨੀ ਹੈ। ਅਸੀਂ ਅਕਸਰ ਸੋਚਦੇ ਹਾਂ ਕਿ ਪਾਣੀ ਬੇਅੰਤ ਹੈ ਕਿਉਂਕਿ ਅਸੀਂ ਦਰਿਆਵਾਂ, ਝੀਲਾਂ ਅਤੇ ਸਮੁੰਦਰ ਵੇਖਦੇ ਹਾਂ, ਪਰ ਹਕੀਕਤ ਵਿੱਚ ਇਹ ਹੈ ਕਿ ਮਿੱਠੇ ਪਾਣੀ ਦੇ ਸਰੋਤ ਸੀਮਿਤ ਹਨ ਅਤੇ ਉਹ ਵੀ ਤੇਜ਼ੀ ਨਾਲ ਘੱਟ ਰਹੇ ਹਨ। ਅੱਜ ਦੇ ਸਮੇਂ ਵਿੱਚ ਦੁਨੀਆ ਦੇ ਕਈ ਹਿੱਸਿਆਂ ਵਿੱਚ ਲੋਕ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ। ਕੁਝ ਥਾਵਾਂ 'ਤੇ ਤਾਂ ਲੋਕਾਂ ਨੂੰ ਕਈ ਕਿਲੋਮੀਟਰ ਤੱਕ ਤੁਰ ਕੇ ਪਾਣੀ ਲਵਾਉਣਾ ਪੈਂਦਾ ਹੈ, ਜਿਵੇਂ ਕਿ ਰਾਜਸਥਾਨ ਜੈਸੀ ਜਗ੍ਹਾ 'ਤੇ। ਕਈ ਸ਼ਹਿਰਾਂ ਵਿੱਚ ਪਾਣੀ ਦੀ ਸਪਲਾਈ ਘੱਟ ਹੋ ਰਹੀ ਹੈ ਅਤੇ ਭਵਿੱਖ ਵਿੱਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਸਕਦੀ ਹੈ। ਸਾਥੀਓ, ਸਵਾਲ ਇਹ ਹੈ ਕਿ ਇਹ ਸਥਿਤੀ ਕਿਉਂ ਪੈਦਾ ਹੋਈ? ਇਸ ਦਾ ਸਭ ਤੋਂ ਵੱਡਾ ਕਾਰਨ ਹੈ ਮਨੁੱਖੀ ਲਾਪਰਵਾਹੀ ਅਤੇ ਗਲਤ ਵਰਤੋਂ। ਅਸੀਂ ਪਾਣੀ ਨੂੰ ਬਿਨਾਂ ਸੋਚੇ ਸਮਝੇ ਵਰਤਦੇ ਹਾਂ। ਘਰਾਂ ਵਿੱਚ ਅਕਸਰ ਨਲ ਖੁੱਲ੍ਹੇ ਛੱਡ ਦਿੰਦੇ ਹਾਂ, ਬੇਲੋੜੀ ਤੋਣ ਤੁਲਾਈ ਕੀਤੀ ਜਾਂਦੀ ਹੈ ਅਤੇ ਪਾਣੀ ਦੀ ਕਦਰ ਨਹੀਂ ਕੀਤੀ ਜਾਂਦੀ। ਖੇਤੀਬਾੜੀ ਵਿੱਚ ਬਹੁਤ ਸਾਰਾ ਪਾਣੀ ਬਿਨਾਂ ਯੋਜਨਾ 'ਤੇ ਵਰਤਿਆ ਜਾਂਦਾ ਹੈ। ਉਦਯੋਗਾਂ ਵਿੱਚ ਪਾਣੀ ਦਾ ਬੇਹਿਸਾਬ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਕਈ ਵਾਰ ਇਹ ਪਾਣੀ ਪ੍ਰਦੂਸ਼ਿਤ ਕਰਕੇ ਵਾਪਸ ਪ੍ਰਕਿਰਤੀ ਵਿੱਚ ਛੱਡ ਦਿੱਤਾ ਜਾਂਦਾ ਹੈ। ਇਸ ਨਾਲ ਸਿਰਫ ਪਾਣੀ ਦੀ ਕਮੀ ਹੀ ਨਹੀਂ ਹੁੰਦੀ, ਸਗੋਂ ਪਾਣੀ ਦੀ ਗੁਣਵੱਤਾ ਵੀ ਘੱਟਦੀ ਹੈ। ਇੱਕ ਹੋਰ ਮਹੱਤਵਪੂਰਨ ਕਾਰਨ ਹੈ ਮੌਸਮੀ ਤਬਦੀਲੀ। ਸਾਥੀਓ, ਮੀਂਹ ਦੇ ਪੈਟਰਨ ਵਿੱਚ ਬਦਲਾਵ ਆ ਰਿਹਾ ਹੈ। ਇਹ ਤਾਂ ਤੁਸੀਂ ਵੀ ਦੇਖਦੇ ਹੋ, ਕਈ ਥਾਵਾਂ 'ਤੇ ਮੀਂਹ ਪੈਂਦਾ ਹੈ ਜਦਕਿ ਕਈ ਥਾਵਾਂ 'ਤੇ ਅਚਾਨਕ ਬੇਹੱਦ ਮੀਂਹ ਪੈਂਦਾ ਹੈ ਜੋ ਸੰਭਾਲਿਆ ਨਹੀਂ ਜਾ ਸਕਦਾ। ਇਸ ਨਾਲ ਜਲ ਸਰੋਤਾਂ ਦਾ ਸੰਤੁਲਨ ਖਰਾਬ ਹੋ ਜਾਂਦਾ ਹੈ। ਬੁਕਰਬ ਪਾਣੀ ਯਾਨੀ ਕਿ ਗਰਾਊਂਡ ਵਾਟਰ ਦੀ ਵੀ ਬਹੁਤ ਜ਼ਿਆਦਾ ਖਪਤ ਹੋ ਰਹੀ ਹੈ। ਅਸੀਂ ਬੋਰਵੈੱਲ ਅਤੇ ਪੰਪਾਂ ਦੇ ਜ਼ਰੀਏ ਪਾਣੀ ਨੂੰ ਕੱਢਦੇ ਜਾ ਰਹੇ ਹਾਂ, ਪਰ ਇਸ ਨੂੰ ਵਾਪਸ ਭਰਨ ਲਈ ਕੋਈ ਯੋਗ ਪ੍ਰਬੰਧ ਨਹੀਂ ਕਰ ਰਹੇ। ਇਸ ਨਾਲ ਭਵਿੱਖ ਵਿੱਚ ਪਾਣੀ ਦੀ ਕਮੀ ਹੋਰ ਵੀ ਵੱਧ ਸਕਦੀ ਹੈ। ਇਸ ਸਥਿਤੀ ਵਿੱਚ ਸੇਵ ਵਾਟਰ ਸੇਵ ਲਾਈਫ ਸਿਰਫ ਇੱਕ ਨਾਰਾ ਨਹੀਂ, ਸਗੋਂ ਇੱਕ ਜ਼ਰੂਰੀ ਸੰਦੇਸ਼ ਹੈ। ਪਾਣੀ ਦੀ ਬੱਚਤ ਕਿਉਂ ਜ਼ਰੂਰੀ ਹੈ? ਕਿਉਂਕਿ ਪਾਣੀ ਸਿਰਫ ਪੀਣ ਲਈ ਨਹੀਂ, ਸਗੋਂ ਖੇਤੀਬਾੜੀ, ਉਦਯੋਗ, ਸਿਹਤ ਅਤੇ ਹਰ ਜੀਵ ਦੇ ਜੀਵਨ ਲਈ ਜ਼ਰੂਰੀ ਹੈ। ਜੇ ਪਾਣੀ ਨਹੀਂ ਹੋਵੇਗਾ ਤਾਂ ਨਾ ਖੁਰਾਕ ਹੋਵੇਗੀ ਅਤੇ ਨਾ ਹੀ ਸਿਹਤ ਅਤੇ ਨਾ ਹੀ ਜੀਵਨ। ਇਸ ਲਈ ਸਾਨੂੰ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਪਾਣੀ ਦੀ ਬੱਚਤ ਕਰਨੀ ਚਾਹੀਦੀ ਹੈ। ਕੁਝ ਸਾਧਾਰਨ ਅਤੇ ਮਹੱਤਵਪੂਰਨ ਕਦਮ ਹਨ ਜੋ ਅਸੀਂ ਚੁੱਕ ਸਕਦੇ ਹਾਂ, ਜਿਵੇਂ ਕਿ ਨਲ ਨੂੰ ਬਿਨਾਂ ਲੋੜ ਦੇ ਖੁੱਲ੍ਹਾ ਨਾ ਛੱਡਣਾ। ਜਿਵੇਂ ਕਿ ਅੱਜ ਕੱਲ੍ਹ ਦੇ ਬੱਚੇ ਦੇਖੇ ਜਾਂਦੇ ਨੇ, ਅਕਸਰ ਘਰਾਂ ਵਿੱਚ ਹੁੰਦਾ ਹੈ ਕਿ ਬੱਚੇ ਬੁਰਸ਼ ਕਰਦੇ ਸਮੇਂ ਨਲ ਖੁੱਲ੍ਹਾ ਛੱਡ ਦਿੰਦੇ ਹੈ। ਸਾਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਸਿਖਾਉਣਾ ਕਿ ਬੁਰਸ਼ ਕਰਦੇ ਸਮੇਂ ਨਲ ਨੂੰ ਬੰਦ ਰੱਖਣਾ ਚਾਹੀਦਾ ਹੈ, ਜਾਂ ਹੱਥ ਧੋਣ ਦੇ ਸਮੇਂ ਬੱਚੇ ਸਾਬਣ ਲਗਾਉਂਦੇ ਨੇ ਹੱਥਾਂ ਨੂੰ ਲੇਕਿਨ ਨਲ ਖੁੱਲ੍ਹੇ ਛੱਡਦੇ ਹਨ। ਇਹ ਵੀ ਸਾਨੂੰ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ। ਅਤੇ ਕਈ ਥਾਵਾਂ 'ਤੇ ਦੇਖਿਆ ਹੈ ਕਿ ਰਸਤੇ ਵਿੱਚ ਜਾਂਦੇ ਹੋਏ ਕਈ ਜਗ੍ਹਾ ਨਲ ਲੱਗੇ ਹੁੰਦੇ ਨੇ ਕਿ ਦੁਕਾਨਾਂ ਦੇ ਸਾਹਮਣੇ ਕਈ ਕਿਸੇ ਵੀ ਮੁੱਲ ਵਿੱਚ ਉਹ ਖੁੱਲ੍ਹੇ ਹੀ ਰੱਖੇ ਹੁੰਦੇ, ਜਾਂ ਤਾਂ ਉਹਨਾਂ ਦੀ ਟੂਟੀ ਕੋਈ ਕੱਢ ਕੇ ਲੈ ਗਿਆ ਹੁੰਦਾ ਜਾਂ ਟੁੱਟ ਗਈ ਹੁੰਦੀ ਹੈ ਅਤੇ ਪਾਣੀ ਬੇਵਜ੍ਹਾ ਵਗ ਰਿਹਾ ਹੁੰਦਾ ਹੈ। ਅਤੇ ਜਿਹੜਾ ਵਰਖਾ ਦਾ ਪਾਣੀ ਹੈ ਉਸਨੂੰ ਵੀ ਸੰਭਾਲਣਾ ਚਾਹੀਦਾ ਹੈ। ਪਾਣੀ ਦੇ ਦੁਬਾਰਾ ਵਰਤੋਂ ਕਰਨੀ ਚਾਹੀਦੀ ਹੈ। ਪਾਣੀ ਪ੍ਰਦੂਸ਼ਣ ਨੂੰ ਘਟਾਉਣਾ ਚਾਹੀਦਾ ਹੈ, ਜਿਵੇਂ ਕਿ ਅਕਸਰ ਅੱਜ ਕੱਲ੍ਹ ਲੋਕ ਘਰ ਵਿੱਚ ਪਾਣੀ ਨੂੰ ਸਾਫ਼ ਕਰਨ ਦੇ ਯੰਤਰ ਲਗਾਉਂਦੇ ਨੇ, ਉਸ ਦਾ ਜਿਹੜਾ ਪਾਣੀ ਨਿਕਲਦਾ ਹੈ, ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਸ 'ਤੇ ਪਾਣੀ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ। ਕਿਸ ਵਿੱਚ ਇਸਤੇਮਾਲ ਕਰਨਾ ਚਾਹੀਦਾ ਹੈ? ਜਿਹੜੇ ਪੇੜ ਪੌਦੇ ਅਸੀਂ ਲਗਾਉਂਦੇ ਹਾਂ ਆਪਣੇ ਘਰਾਂ ਵਿੱਚ, ਜਾਂ ਸਾਗ ਸਬਜ਼ੀ ਅਸੀਂ ਲਗਾਉਂਦੇ ਹਾਂ, ਉਹ ਪਾਣੀ ਸ਼ਾਇਦ ਮੈਨੂੰ ਲੱਗਦਾ ਹੈ ਕਿ ਉਹ ਸਾਡੇ ਉਹਨਾਂ ਪੇੜ ਪੌਦਿਆਂ ਲਈ ਕੰਮ ਆ ਸਕਦਾ ਹੈ। ਪਾਣੀ ਪ੍ਰਦੂਸ਼ਣ ਨੂੰ ਵੀ ਘਟਾਉਣਾ ਚਾਹੀਦਾ ਹੈ, ਜਦਕਿ ਬਹੁਤ ਕੁਝ ਦੇਖਿਆ ਗਿਆ ਹੈ ਕਿ ਪਿੰਡਾਂ ਵਿੱਚ ਲੋਕ ਉਸੇ ਪਾਣੀ ਵਿੱਚ ਨਹਾਉਂਦੇ ਵੀ ਹਨ, ਧੋਂਦੇ ਵੀ ਹਨ ਅਤੇ ਕੱਪੜੇ ਵੀ ਧੋਂਦੇ ਹਨ। ਕਿਆ ਕੁਛ

ਵੀ ਮਲ ਮੂਤਰ ਜਾਂ ਕੋਈ ਵੀ ਗੰਦਗੀ ਹੈ ਉਸ ਪਾਣੀ ਵਿੱਚ ਸੁੱਟ ਦਿੰਦੇ ਹਨ, ਉਸ ਨੂੰ ਵੀ ਘਟਾਉਣਾ ਚਾਹੀਦਾ ਹੈ। ਇਹ ਛੋਟੇ ਛੋਟੇ ਕਦਮ ਜਿਹੜੇ ਹਨ, ਇਹ ਜਿਹੜੇ ਅਸੀਂ ਚੁੱਕਣੇ ਹਨ, ਇਹ ਬੇਸ਼ੱਕ ਛੋਟੇ ਲੱਗ ਸਕਦੇ ਹਨ, ਪਰ ਇਹ ਭਵਿੱਖ ਨੂੰ ਬਚਾ ਸਕਦੇ ਹਨ। ਇਸ ਦੇ ਨਾਲ ਨਾਲ ਸਰਕਾਰਾਂ ਨੂੰ ਵੀ ਪਾਣੀ ਦੇ ਪ੍ਰਬੰਧ ਲਈ ਢੰਗ ਦੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ। ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਉਹ ਪਾਣੀ ਦੀ ਮਹੱਤਤਾ ਨੂੰ ਸਮਝ ਸਕਣ। ਸਾਥੀਓ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪਾਣੀ ਜੀਵਨ ਦਾ ਆਧਾਰ ਹੈ। ਜੇ ਅਸੀਂ ਇਸ ਦੀ ਕਦਰ ਨਹੀਂ ਕਰਦੇ ਤਾਂ ਭਵਿੱਖ ਵਿੱਚ ਸਾਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਏਗੀ। ਸਾਥੀਓ, ਅੱਜ ਦੇ ਆਧੁਨਿਕ ਯੁੱਗ ਵਿੱਚ ਪਲਾਸਟਿਕ ਮਨੁੱਖੀ ਜੀਵਨ ਦਾ ਇੱਕ ਅਟੁੱਟ ਹਿੱਸਾ ਬਣ ਗਿਆ ਹੈ। ਇਹ ਸਸਤਾ ਹੈ, ਹਲਕਾ ਹੈ, ਮਜ਼ਬੂਤ ਹੈ ਅਤੇ ਹਰ ਤਰ੍ਹਾਂ ਦੇ ਕੰਮ ਲਈ ਵਰਤਿਆ ਜਾ ਸਕਦਾ ਹੈ। ਪਲਾਸਟਿਕ ਦੇ ਆਉਣ ਨਾਲ ਜੀਵਨ ਕਈ ਤਰੀਕਿਆਂ ਨਾਲ ਆਸਾਨ ਹੋਇਆ ਹੈ। ਪੈਕੇਜਿੰਗ ਤੋਂ ਲੈ ਕੇ ਦਿਨਚਰੀ ਦੀਆਂ ਚੀਜ਼ਾਂ ਤੱਕ ਹਰ ਥਾਂ ਪਲਾਸਟਿਕ ਦੀ ਵਰਤੋਂ ਹੋ ਰਹੀ ਹੈ। ਪਰ ਇਹ ਸੁਵਿਧਾ ਅੱਜ ਇੱਕ ਵੱਡੀ ਸਮੱਸਿਆ ਬਣ ਗਈ ਹੈ, ਉਹ ਹੈ ਪਲਾਸਟਿਕ ਪ੍ਰਦੂਸ਼ਣ। ਪਲਾਸਟਿਕ ਦੀ ਸਭ ਤੋਂ ਵੱਡੀ ਖਾਸੀਅਤ ਜੋ ਇਸ ਨੂੰ ਲਾਭਕਾਰੀ ਬਣਾਉਂਦੀ ਹੈ, ਉਹੀ ਇਸ ਦੀ ਸਭ ਤੋਂ ਵੱਡੀ ਖਾਮੀ ਵੀ ਹੈ। ਇਹ ਬਹੁਤ ਹੌਲੀ ਹੌਲੀ ਨਸ਼ਟ ਹੁੰਦਾ ਹੈ। ਕਈ ਕਿਸਮਾਂ ਦੇ ਪਲਾਸਟਿਕ ਨੂੰ ਪੂਰੀ ਤਰ੍ਹਾਂ ਖਤਮ ਹੋਣ ਵਿੱਚ ਸੈਂਕੜਿਆਂ ਸਾਲ ਲੱਗ ਸਕਦੇ ਹਨ। ਇਸ ਦਾ ਮਤਲਬ ਇਹ ਹੈ ਕਿ ਜਿੰਨਾ ਪਲਾਸਟਿਕ ਅਸੀਂ ਵਰਤਦੇ ਹਾਂ, ਉਹ ਧਰਤੀ 'ਤੇ ਲੰਬੇ ਸਮੇਂ ਤੱਕ ਰਹਿੰਦਾ ਹੈ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਸਿੰਗਲ ਯੂਜ਼ ਪਲਾਸਟਿਕ। ਇਹ ਉਹ ਪਲਾਸਟਿਕ ਹੈ ਜੋ ਸਿਰਫ ਇੱਕ ਵਾਰ ਵਰਤਿਆ ਜਾਂਦਾ ਹੈ ਅਤੇ ਫਿਰ ਸੁੱਟ ਦਿੱਤਾ ਜਾਂਦਾ ਹੈ, ਜਿਵੇਂ ਕਿ ਪਲਾਸਟਿਕ ਬੈਗ ਹੋਣ, ਬੋਤਲਾਂ ਹੋਣ, ਸਟ੍ਰੋ ਹੋਣ, ਜਿਹੜੇ ਅਸੀਂ ਜੂਸ ਪੀਣ ਦੇ ਸਮੇਂ ਅਸੀਂ ਯੂਜ਼ ਕਰਦੇ ਹਾਂ, ਅਤੇ ਪੈਕੇਜਿੰਗ। ਇਹ ਪਲਾਸਟਿਕ ਜ਼ਿਆਦਾਤਰ ਰੀਸਾਈਕਲ ਨਹੀਂ ਹੁੰਦਾ ਅਤੇ ਸਿੱਧਾ ਕੂੜੇ ਵਿੱਚ ਜਾਂਦਾ ਹੈ। ਇਹ ਕੂੜਾ ਆਖਿਰਕਾਰ ਕਿੱਥੇ ਜਾਂਦਾ ਹੈ? ਕਈ ਵਾਰ ਇਹ ਜ਼ਮੀਨ ਵੀ ਦੱਬ ਜਾਂਦਾ ਹੈ, ਕਈ ਵਾਰ ਇਹ ਦਰਿਆ ਵਿੱਚ ਪੈ ਜਾਂਦਾ ਹੈ ਅਤੇ ਆਖਿਰਕਾਰ ਸਮੁੰਦਰਾਂ ਤੱਕ ਪਹੁੰਚ ਜਾਂਦਾ ਹੈ। ਸਮੁੰਦਰਾਂ ਵਿੱਚ ਪਲਾਸਟਿਕ ਦੀ ਮਾਤਰਾ ਇੰਨੀ ਵੱਧ ਗਈ ਹੈ ਕਿ ਸਮੁੰਦਰੀ ਜੀਵਨ ਲਈ ਵੱਡਾ ਖਤਰਾ ਬਣ ਗਿਆ ਹੈ। ਕਈ ਜਾਨਵਰ ਪਲਾਸਟਿਕ ਨੂੰ ਖਾਣ ਵਾਲੀ ਚੀਜ਼ ਸਮਝ ਕੇ ਖਾ ਲੈਂਦੇ ਹਨ, ਜਿਸ ਨਾਲ ਉਹ ਬਿਮਾਰ ਹੋ ਜਾਂਦੇ ਹਨ ਜਾਂ ਮਰ ਜਾਂਦੇ ਹਨ। ਪੰਛੀ ਵੀ ਪਲਾਸਟਿਕ ਦੇ ਟੁਕੜਿਆਂ ਵਿੱਚ ਫਸ ਜਾਂਦੇ ਹਨ। ਇਸ ਤੋਂ ਇਲਾਵਾ ਪਲਾਸਟਿਕ ਹੌਲੀ ਹੌਲੀ ਛੋਟੇ ਟੁਕੜਿਆਂ ਵਿੱਚ ਟੁੱਟ ਜਾਂਦਾ ਹੈ, ਜਿਸ ਨੂੰ ਮਾਈਕਰੋ ਪਲਾਸਟਿਕ ਕਿਹਾ ਜਾਂਦਾ ਹੈ। ਇਹ ਬਹੁਤ ਛੋਟੇ ਕਣ ਹੁੰਦੇ ਹਨ ਜੋ ਪਾਣੀ ਅਤੇ ਖੁਰਾਕ ਵਿੱਚ ਮਿਲ ਜਾਂਦੇ ਹਨ। ਮਾਈਕਰੋ ਪਲਾਸਟਿਕ ਮਨੁੱਖ ਦੇ ਸਰੀਰ ਵਿੱਚ ਵੀ ਦਾਖਲ ਹੋ ਸਕਦੇ ਹਨ, ਜੋ ਸਿਹਤ ਲਈ ਖਤਰਨਾਕ ਹੋ ਸਕਦੇ ਹਨ। ਸਾਥੀਓ, ਇਸ ਤਰ੍ਹਾਂ ਪਲਾਸਟਿਕ ਪ੍ਰਦੂਸ਼ਣ ਸਿਰਫ ਵਾਤਾਵਰਣ ਦੀ ਸਮੱਸਿਆ ਨਹੀਂ, ਸਗੋਂ ਸਿਹਤ ਦੀ ਵੀ ਸਮੱਸਿਆ ਹੈ। ਇੱਕ ਹੋਰ ਗੰਭੀਰ ਪੱਖ ਹੈ, ਜਦੋਂ ਪਲਾਸਟਿਕ ਨੂੰ ਸਾੜਿਆ ਜਾਂਦਾ ਹੈ ਤਾਂ ਉਸ ਤੋਂ ਖਤਰਨਾਕ ਗੈਸਾਂ ਨਿਕਲਦੀਆਂ ਹਨ ਜੋ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ। ਇਹਨਾਂ ਗੈਸਾਂ ਨਾਲ ਸਾਹ ਦੀਆਂ ਬਿਮਾਰੀਆਂ ਵੀ ਹੁੰਦੀਆਂ ਹਨ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦੀਆਂ ਹਨ। ਇਸ ਸਥਿਤੀ ਵਿੱਚ ਸਵਾਲ ਇਹ ਹੈ ਕਿ ਅਸੀਂ ਪਲਾਸਟਿਕ ਤੋਂ ਬਿਨਾਂ ਜੀ ਸਕਦੇ ਹਾਂ? ਪੂਰੀ ਤਰ੍ਹਾਂ ਨਹੀਂ, ਪਰ ਅਸੀਂ ਇਸ ਦੀ ਵਰਤੋਂ ਨੂੰ ਘਟਾ ਸਕਦੇ ਹਾਂ। ਇਹ ਅਸਲ ਹੱਲ ਹੈ। ਸਾਨੂੰ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਕੁਝ ਬਦਲਾਵ ਕਰਨੇ ਪੈਣਗੇ, ਜਿਵੇਂ ਕਿ ਸਾਨੂੰ ਕੱਪੜੇ ਦੇ ਥੈਲੇ ਵਰਤਣੇ ਚਾਹੀਦੇ ਹਨ, ਜਿਵੇਂ ਕਿ ਅੱਜ ਕੱਲ੍ਹ ਅਕਸਰ ਪਲਾਸਟਿਕ ਦੇ ਥੈਲੇ ਵਰਤੇ ਜਾਂਦੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਜਦੋਂ ਵੀ ਬਾਜ਼ਾਰ ਜਾਈਏ, ਕੁਛ ਵੀ ਖਰੀਦਣ ਲਈ ਜਾਈਏ ਅਤੇ ਕੱਪੜੇ ਦਾ ਬੈਗ ਲੈ ਕੇ ਜਾਈਏ, ਜਿਸ ਨਾਲ ਕੀ ਹੋਏਗਾ ਕਿ ਇਸ ਦੀ ਜਿਹੜੀ ਖਪਤ ਹੈ ਉਹ ਵੀ ਘੱਟ ਹੋ ਜਾਏਗੀ। ਦੁਬਾਰਾ ਵਰਤਣ ਯੋਗ ਬੋਤਲਾਂ ਵਰਤਣਾ, ਸਾਨੂੰ ਉਹ ਪਲਾਸਟਿਕ ਦੀ ਬੋਤਲਾਂ ਵਰਤਣੀ ਚਾਹੀਦੀ ਹਨ ਜਿਹੜੀ ਦੁਬਾਰਾ ਯੂਜ਼ ਹੋ ਸਕਣ, ਜਿਹੜੀ ਦੁਬਾਰਾ ਇਸਤੇਮਾਲ ਹੋ ਸਕਣ। ਸਿੰਗਲ ਯੂਜ਼ ਪਲਾਸਟਿਕ ਤੋਂ ਬਚਣਾ ਚਾਹੀਦਾ ਹੈ, ਕੂੜੇ ਨੂੰ ਢੰਗ ਨਾਲ ਵੱਖ ਕਰਨਾ ਚਾਹੀਦਾ ਹੈ। ਇਸ ਦੇ ਨਾਲ ਨਾਲ ਉਦਯੋਗ ਨੂੰ ਵੀ ਪਲਾਸਟਿਕ ਦੇ ਬਦਲ ਵਿਕਸਿਤ ਕਰਨੇ ਚਾਹੀਦੇ ਹਨ। ਸਰਕਾਰਾਂ ਨੂੰ ਸਖ਼ਤ ਨਿਯਮ ਬਣਾਉਣੇ ਚਾਹੀਦੇ ਹਨ ਜਾਂ ਪਲਾਸਟਿਕ ਦੀ ਵਰਤੋਂ ਨੂੰ ਨਿਯੰਤਰਣ ਕੀਤਾ ਜਾ ਸਕੇ। ਪਰ ਸਭ ਤੋਂ ਵੱਡਾ ਬਦਲਾਅ ਮਨੁੱਖ ਦੀ ਸੋਚ ਵਿੱਚ ਆਉਣਾ ਚਾਹੀਦਾ ਹੈ। ਜਦੋਂ ਤੱਕ ਅਸੀਂ ਆਪਣੀ ਆਦਤਾਂ ਨਹੀਂ ਬਦਲਦੇ, ਤਦ ਤੱਕ ਇਹ ਸਮੱਸਿਆ ਹੱਲ ਨਹੀਂ ਹੋ ਸਕਦੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪਲਾਸਟਿਕ ਨੇ ਸਾਨੂੰ ਸੁਵਿਧਾ ਤਾਂ ਦਿੱਤੀ ਹੈ, ਪਰ ਇਸ ਦੀ ਕੀਮਤ ਪ੍ਰਕਿਰਤੀ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਚੁਕਾਉਣੀ ਪੈ ਰਹੀ ਹੈ। ਸਾਥੀਓ, ਅਸੀਂ ਮੌਸਮੀ ਤਬਦੀਲੀ, ਪਾਣੀ ਦੇ ਸੰਕਟ ਅਤੇ ਪਲਾਸਟਿਕ ਪ੍ਰਦੂਸ਼ਣ ਵਰਗੀਆਂ ਵੱਡੀਆਂ ਸਮੱਸਿਆ ਬਾਰੇ ਗੱਲ ਕੀਤੀ ਹੈ। ਇਹ ਸਮੱਸਿਆਵਾਂ ਗੰਭੀਰ ਹਨ, ਪਰ ਇਹ ਅਟਲ ਨਹੀਂ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹਨਾਂ ਦੇ ਹੱਲ ਵੀ ਸਾਡੇ ਹੱਥ ਵਿੱਚ ਹੀ ਹਨ। ਸਵਾਲ ਇਹ ਨਹੀਂ ਹੈ ਕਿ ਸਮੱਸਿਆ ਹੈ ਜਾਂ ਨਹੀਂ, ਸਵਾਲ ਇਹ ਹੈ ਕਿ ਅਸੀਂ ਬਦਲਣ ਲਈ ਤਿਆਰ ਹੈ ਕਿ ਨਹੀਂ। ਸਾਥੀਓ, ਪ੍ਰਕਿਰਤੀ ਦੀ ਰੱਖਿਆ ਲਈ ਸਾਨੂੰ ਸਿਰਫ ਵੱਡੇ ਕਦਮਾਂ ਦੀ ਲੋੜ ਨਹੀਂ, ਸਗੋਂ ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਛੋਟੇ ਛੋਟੇ ਬਦਲਾਅ ਵੀ ਬਹੁਤ ਵੱਡਾ ਅਸਰ ਪਾ ਸਕਦੇ ਹਨ। ਜਿਵੇਂ ਕਿ ਸਭ ਤੋਂ ਪਹਿਲਾਂ ਸਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਲਿਆਉਣਾ ਪਵੇਗਾ। ਅਸੀਂ ਅਕਸਰ ਲੋੜ ਤੋਂ ਵੱਧ ਖਪਤ ਕਰਦੇ ਹਾਂ, ਚਾਹੇ ਉਹ ਪਾਣੀ ਹੋਵੇ, ਬਿਜਲੀ ਹੋਵੇ ਜਾਂ ਹੋਰ ਸਰੋਤ ਹੋਵਣ। ਸਥਿਰ ਜੀਵਨ ਸ਼ੈਲੀ ਦਾ ਮਤਲਬ ਹੈ ਜਿੰਨਾ ਲੋੜ ਹੈ ਉਨਾ ਹੀ ਵਰਤਣਾ। ਇਸ ਵਿੱਚ ਕੁਝ ਮੁੱਖ ਗੱਲਾਂ ਸ਼ਾਮਿਲ ਹਨ, ਜਿਵੇਂ ਕਿ ਬਿਜਲੀ ਦੀ ਬੱਚਤ ਕਰਨਾ,
ਬੇਲੋੜੀ ਚੀਜ਼ਾਂ ਦੀ ਖਰੀਦ ਤੋਂ ਬਚਣਾ।

ਕੁਦਰਤੀ ਸਰੋਤਾਂ ਦੀ ਸੰਭਾਲ ਕਰਨਾ। ਜਦੋਂ ਅਸੀਂ ਆਪਣੀ ਖਪਤ ਘਟਾਉਂਦੇ ਹਾਂ ਤਾਂ ਅਸੀਂ ਸਿੱਧੇ ਤੌਰ 'ਤੇ ਪ੍ਰਦੂਸ਼ਣ ਨੂੰ ਵੀ ਘਟਾਉਂਦੇ ਹਾਂ। ਪਾਣੀ ਦੀ ਬੱਚਤ ਸਿਰਫ ਇੱਕ ਚੋਣ ਨਹੀਂ, ਇੱਕ ਲੋੜ ਹੈ। ਜਿਵੇਂ ਕਿ ਅਸੀਂ ਪਹਿਲੇ ਵੀ ਵੇਖਿਆ, ਪਾਣੀ ਦੀ ਕਮੀ ਭਵਿੱਖ ਵਿੱਚ ਵੱਡਾ ਸੰਕਟ ਬਣ ਸਕਦੀ ਹੈ। ਸਾਨੂੰ ਯਕੀਨੀ ਬਣਾਉਣਾ ਪਵੇਗਾ ਕਿ ਅਸੀਂ ਪਾਣੀ ਨੂੰ ਬੇਕਾਰ ਨਾ ਵਗਣ ਦੇਈਏ, ਵਰਖਾ ਦੇ ਪਾਣੀ ਨੂੰ ਇਕੱਠਾ ਕਰੀਏ, ਪਾਣੀ ਦੀ ਦੁਬਾਰਾ ਵਰਤੋਂ ਕਰੀਏ। ਇਹ ਸਿਰਫ ਘਰਾਂ ਵਿੱਚ ਹੀ ਨਹੀਂ ਸਗੋਂ ਖੇਤੀਬਾੜੀ ਅਤੇ ਉਦਯੋਗਾਂ ਵਿੱਚ ਵੀ ਲਾਗੂ ਹੋਣਾ ਚਾਹੀਦਾ ਹੈ। ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਲਈ ਸਾਨੂੰ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ। ਸਭ ਤੋਂ ਪਹਿਲਾਂ ਸਿੰਗਲ ਯੂਜ ਪਲਾਸਟਿਕ ਨੂੰ ਨਕਾਰਨਾ ਹੈ, ਦੁਬਾਰਾ ਵਰਤਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨੀ ਹੈ, ਕੂੜੇ ਨੂੰ ਵੱਖ ਕਰਕੇ ਢੰਗ ਨਾਲ ਨਿਪਟਾਉਣਾ ਹੈ। ਇਸ ਦੇ ਨਾਲ ਨਾਲ ਸਾਨੂੰ ਹੋਰਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ ਕਿ ਜਦੋਂ ਇੱਕ ਵਿਅਕਤੀ ਬਦਲਦਾ ਹੈ ਤਾਂ ਉਹ ਹੋਰਾਂ ਲਈ ਉਦਾਹਰਣ ਬਣਦਾ ਹੈ। ਸਾਥੀ, ਰੁੱਖ ਪ੍ਰਕਿਰਤੀ ਦਾ ਸਭ ਤੋਂ ਵੱਡਾ ਤੋਹਫ਼ਾ ਹੈ। ਇਹ ਸਾਨੂੰ ਆਕਸੀਜਨ ਦਿੰਦੇ ਹਨ, ਹਵਾ ਨੂੰ ਸਾਫ਼ ਕਰਦੇ ਹਨ ਅਤੇ ਮੌਸਮ ਨੂੰ ਸੰਤੁਲਿਤ ਰੱਖਦੇ ਹਨ। ਜੇ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਉਹਨਾਂ ਦੀ ਸੰਭਾਲ ਕਰੀਏ ਤਾਂ ਅਸੀਂ ਮੌਸਮੀ ਤਬਦੀਲੀ ਦੇ ਅਸਰ ਨੂੰ ਘਟਾ ਸਕਦੇ ਹਾਂ। ਇਸ ਦੇ ਨਾਲ ਸਾਨੂੰ ਪ੍ਰਕਿਰਤੀ ਨਾਲ ਆਪਣਾ ਰਿਸ਼ਤਾ ਵੀ ਮਜ਼ਬੂਤ ਕਰਨਾ ਚਾਹੀਦਾ ਹੈ। ਜਦੋਂ ਅਸੀਂ ਪ੍ਰਕਿਰਤੀ ਨੂੰ ਸਮਝਦੇ ਹਾਂ ਤਾਂ ਅਸੀਂ ਇਸ ਦੀ ਕਦਰ ਵੀ ਕਰਦੇ ਹਾਂ। ਇਹ ਸੱਚ ਹੈ ਕਿ ਵਿਅਕਤੀਗਤ ਯੋਗਦਾਨ ਮਹੱਤਵਪੂਰਨ ਹੈ, ਪਰ ਵੱਡੇ ਪੱਧਰ 'ਤੇ ਬਦਲਾਵ ਲਈ ਸਰਕਾਰ ਅਤੇ ਸਮਾਜ ਦੀ ਭੂਮਿਕਾ ਵੀ ਬਹੁਤ ਜ਼ਰੂਰੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਪਰਿਆਵਰਣ ਸੁਰੱਖਿਆ ਲਈ ਕਾਨੂੰਨ ਬਣਾਉਣ, ਨਵੀਕਰਨ ਯੋਗ ਊਰਜਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਪਲਾਸਟਿਕ 'ਤੇ ਨਿਯੰਤਰਣ ਲਗਾਉਣਾ ਚਾਹੀਦਾ ਹੈ। ਸਮਾਜ ਨੂੰ ਕੀ ਕਰਨਾ ਚਾਹੀਦਾ ਹੈ, ਸਮਾਜ ਦਾ ਕੀ ਯੋਗਦਾਨ ਹੈ, ਸਮਾਜ ਨੂੰ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ, ਸਥਿਰ ਜੀਵਨ ਸ਼ੈਲੀ ਨੂੰ ਅਪਣਾਉਣਾ ਚਾਹੀਦਾ ਹੈ। ਸਭ ਤੋਂ ਵੱਡਾ ਬਦਲਾਅ ਬਾਹਰ ਨਹੀਂ ਸਗੋਂ ਅੰਦਰ ਆਉਣਾ ਚਾਹੀਦਾ ਹੈ। ਜਦੋਂ ਤੱਕ ਅਸੀਂ ਇਹ ਨਹੀਂ ਸਮਝਦੇ ਕਿ ਪ੍ਰਕਿਰਤੀ ਸਾਡੇ ਜੀਵਨ ਦਾ ਆਧਾਰ ਹੈ, ਤਦ ਤੱਕ ਅਸੀਂ ਇਸ ਦੀ ਸਹੀ ਰੱਖਿਆ ਨਹੀਂ ਕਰ ਸਕਦੇ। ਸਾਨੂੰ ਇਹ ਸੋਚਣਾ ਪਵੇਗਾ ਕਿ ਅਸੀਂ ਸਿਰਫ ਅੱਜ ਲਈ ਨਹੀਂ ਸਗੋਂ ਆਉਣ ਵਾਲੀ ਪੀੜ੍ਹੀਆਂ ਲਈ ਵੀ ਜੀ ਰਹੇ ਹਾਂ। ਸਾਥੀਓ, ਇਹ ਕਹਿਣਾ ਗਲਤ ਨਹੀਂ ਹੋਵੇਗਾ ਜੇ ਅਸੀਂ ਅੱਜ ਸਹੀ ਕਦਮ ਚੁੱਕਦੇ ਹਾਂ ਤਾਂ ਅਸੀਂ ਇੱਕ ਸਾਫ਼, ਸੁਰੱਖਿਅਤ ਅਤੇ ਖੁਸ਼ਹਾਲ ਭਵਿੱਖ ਬਣਾ ਸਕਦੇ ਹਾਂ। ਪਰ ਜੇ ਅਸੀਂ ਅਣਦੇਖੀ ਕਰਦੇ ਰਹੇ ਤਾਂ ਇਹ ਸਮੱਸਿਆਵਾਂ ਹੋਰ ਵੀ ਗੰਭੀਰ ਹੋ ਜਾਣਗੀਆਂ। ਸਾਥੀਓ, ਇਹ ਜਿਹੜੇ ਪੂਰੇ ਵਿਚਾਰ ਤੁਹਾਡੇ ਨਾਲ ਸਾਂਝੀ ਕੀਤੀ ਹੈ, ਅਸੀਂ ਤਿੰਨ ਵੱਡੀਆਂ ਅਤੇ ਗੰਭੀਰ ਸਮੱਸਿਆ ਵਾਲੇ ਬਾਰੇ ਗੱਲ ਕੀਤੀ ਹੈ, ਜਿਵੇਂ ਕਿ ਮੌਸਮੀ ਤਬਦੀਲੀ, ਪਾਣੀ ਦਾ ਸੰਕਟ ਅਤੇ ਪਲਾਸਟਿਕ ਪ੍ਰਦੂਸ਼ਣ। ਇਹ ਤਿੰਨੇ ਵਿਸ਼ੇ ਵੱਖਰੇ ਨਹੀਂ ਹਨ, ਸਗੋਂ ਇੱਕ ਦੂਜੇ ਨਾਲ ਗਹਿਰੇ ਤੌਰ 'ਤੇ ਜੁੜੇ ਹੋਏ ਹਨ। ਇਹ ਸਾਰੀਆਂ ਸਮੱਸਿਆਵਾਂ ਇੱਕ ਹੀ ਜੜ੍ਹ ਤੋਂ ਪੈਦਾ ਹੋਈਆਂ ਹਨ। ਧਰਤੀ ਸਾਡਾ ਘਰ ਹੈ। ਜਿਵੇਂ ਅਸੀਂ ਆਪਣੇ ਘਰ ਨੂੰ ਸਾਫ਼ ਰੱਖਦੇ ਹਾਂ, ਉਸ ਦੀ ਸੰਭਾਲ ਕਰਦੇ ਹਾਂ, ਉਸ ਨੂੰ ਨੁਕਸਾਨ ਤੋਂ ਬਚਾਉਂਦੇ ਹਾਂ, ਉਸੇ ਤਰ੍ਹਾਂ ਸਾਨੂੰ ਆਪਣੀ ਧਰਤੀ ਦੀ ਵੀ ਦੇਖਭਾਲ ਕਰਨੀ ਚਾਹੀਦੀ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਆਪਣੀ ਸੁਵਿਧਾ ਲਈ ਪ੍ਰਕਿਰਤੀ ਨੂੰ ਨੁਕਸਾਨ ਪਹੁੰਚਾਉਂਦੇ ਹਾਂ। ਅਸੀਂ ਜੰਗਲਾਂ ਨੂੰ ਕੱਟਿਆ, ਪਾਣੀ ਨੂੰ ਬਰਬਾਦ ਕੀਤਾ ਅਤੇ ਧਰਤੀ ਨੂੰ ਪਲਾਸਟਿਕ ਨਾਲ ਭਰ ਦਿੱਤਾ। ਇਹ ਸਾਰਾ ਕੁਝ ਕਰਦੇ ਹੋਏ ਅਸੀਂ ਭੁੱਲ ਗਏ ਕਿ ਪ੍ਰਕਿਰਤੀ ਨਾਲ ਕੀਤਾ ਗਿਆ ਹਰ ਗਲਤ ਕੰਮ ਆਖਿਰਕਾਰ ਸਾਡੇ ਆਪਣੇ ਜੀਵਨ 'ਤੇ ਅਸਰ ਪਾਉਂਦਾ ਹੈ। ਸਾਥੀਓ, ਜੰਗਲ ਅਤੇ ਜੰਗਲੀ ਜੀਵ ਕੁਦਰਤ ਦੀ ਅਮੂਲ ਧਰੋਹਰ ਹਨ। ਜੇਕਰ ਇਹ ਸੁਰੱਖਿਅਤ ਰਹਿਣਗੇ ਤਾਂ ਧਰਤੀ ਉੱਤੇ ਜੀਵਨ ਵੀ ਸੁਰੱਖਿਅਤ ਰਹੇਗਾ। ਜੰਗਲ ਧਰਤੀ ਦੇ ਫੇਫੜੇ ਕਹੇ ਜਾਂਦੇ ਹਨ। ਇਹ ਸਾਨੂੰ ਆਕਸੀਜਨ ਦਿੰਦੇ ਹਨ, ਹਵਾ ਨੂੰ ਸ਼ੁੱਧ ਕਰਦੇ ਹਨ ਅਤੇ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਦੇ ਹਨ। ਜੰਗਲ ਮਿੱਟੀ ਦੀ ਕਟਾਈ ਨੂੰ ਰੋਕਦੇ ਹਨ, ਮੀਂਹ ਪੈਣ ਵਿੱਚ ਮਦਦ ਕਰਦੇ ਹਨ ਅਤੇ ਕਈ ਪ੍ਰਕਾਰ ਦੀਆਂ ਔਸ਼ਧੀਆਂ ਦਾ ਸਰੋਤ ਹਨ। ਹਜ਼ਾਰਾਂ ਲੋਕ ਆਪਣੀ ਰੋਜ਼ੀ ਰੋਟੀ ਲਈ ਜੰਗਲਾਂ ਉੱਤੇ ਨਿਰਭਰ ਕਰਦੇ ਹਨ। ਜੇ ਜੰਗਲ ਨਾ ਰਹੇ ਤਾਂ ਮਨੁੱਖੀ ਜੀਵਨ ਵੀ ਖਤਰੇ ਵਿੱਚ ਪੈ ਜਾਵੇਗਾ। ਇਸੇ ਤਰ੍ਹਾਂ ਜੰਗਲੀ ਜੀਵ ਕੁਦਰਤ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਹਰ ਜੀਵ ਦਾ ਆਪਣਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਸ਼ੇਰ, ਹਾਥੀ ਹੋਵੇ, ਰਿੱਛ ਹੋਵੇ, ਪੰਛੀ ਹੋਣ ਅਤੇ ਹੋਰ ਵੀ ਜੀਵ ਜੋ ਸੰਤੁਲਨ ਨੂੰ ਬਣਾਏ ਰੱਖਦੇ ਹਨ। ਜੇਕਰ ਕੋਈ ਵੀ ਇੱਕ ਜੀਵ ਜਾਤੀ ਖਤਮ ਹੋ ਜਾਂਦੀ ਹੈ ਤਾਂ ਇਸ ਦਾ ਅਸਰ ਪੂਰੇ ਪਰਿਆਵਰਣ ਉੱਤੇ ਪੈਂਦਾ ਹੈ। ਪਰ ਅੱਜ ਮਨੁੱਖ ਆਪਣੇ ਸਵਾਰਥ ਲਈ ਜੰਗਲਾਂ ਦੀ ਅਨੇਵਾਹ ਕਟਾਈ ਕਰ ਰਿਹਾ ਹੈ। ਨਵੇਂ ਸ਼ਹਿਰ ਬਣਾਉਣ, ਉਦਯੋਗ ਲਗਾਉਣ ਅਤੇ ਸੜਕਾਂ ਬਣਾਉਣ ਵਿੱਚ ਦਰਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ। ਇਸ ਕਾਰਨ ਜੰਗਲੀ ਜੀਵ ਆਪਣੇ ਘਰਾਂ ਤੋਂ ਬੇਘਰ ਹੋ ਰਹੇ ਹਨ। ਕਈ ਜੀਵ ਜਾਤੀਆਂ ਲੁਪਤ ਹੋਣ ਦੇ ਕਿਨਾਰੇ ਪਹੁੰਚ ਚੁੱਕੀਆਂ ਹਨ। ਗੈਰ ਕਾਨੂੰਨੀ ਸ਼ਿਕਾਰ ਦੀ ਜੰਗਲੀ ਜੀਵਨ ਲਈ ਵੱਡਾ ਖਤਰਾ ਹੈ। ਹਾਥੀਆਂ ਨੂੰ ਦੰਦਾਂ ਲਈ, ਬਾਘਾਂ ਨੂੰ ਚਮੜੀ ਲਈ ਅਤੇ ਗੈਂਡਿਆਂ ਨੂੰ ਸਿੰਘਾਂ ਲਈ ਮਾਰਿਆ ਜਾਂਦਾ ਹੈ। ਇਹ ਮਨੁੱਖਤਾ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ। ਸਾਨੂੰ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਰੱਖਿਆ ਲਈ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ। ਸਭ ਤੋਂ ਪਹਿਲਾਂ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਕੱਟੇ ਹੋਏ ਦਰੱਖਤਾਂ ਦੀ ਥਾਂ ਨਵੇਂ ਪੌਦੇ ਲਗਾਉਣੇ ਚਾਹੀਦੇ ਹਨ। ਗੈਰ ਕਾਨੂੰਨੀ ਸ਼ਿਕਾਰ ਨੂੰ

ਰੋਕਣ ਲਈ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ ਅਤੇ ਉਹਨਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ। ਜੰਗਲੀ ਜੀਵਾਂ ਲਈ ਰਾਸ਼ਟਰੀ ਉਦਿਆਨ ਅਤੇ ਸੁਰੱਖਿਅਤ ਅਭਿਆਨ ਬਣਾਉਣੇ ਚਾਹੀਦੇ ਹਨ। ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਜੇ ਹਰ ਵਿਅਕਤੀ ਕੁਦਰਤ ਦੀ ਮਹੱਤਤਾ ਨੂੰ ਸਮਝੇ। ਸਾਥੀਓ, ਜੇ ਅਸੀਂ ਅਜੇ ਵੀ ਅਣਦੇਖੀ ਕਰਦੇ ਰਹੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਅਜਿਹੀ ਦੁਨੀਆ ਮਿਲੇਗੀ ਜਿੱਥੇ ਸਾਫ਼ ਹਵਾ ਨਹੀਂ ਹੋਵੇਗੀ, ਪੀਣ ਯੋਗ ਪਾਣੀ ਘੱਟ ਹੋਵੇਗਾ ਅਤੇ ਜੀਵਨ ਮੁਸ਼ਕਿਲ ਹੋਵੇਗਾ। ਪਰ ਅਜੇ ਵੀ ਸਮਾਂ ਹੈ, ਅਸੀਂ ਸਥਿਤੀ ਨੂੰ ਬਦਲ ਸਕਦੇ ਹਾਂ। ਇਹ ਸਿਰਫ ਵੱਡੇ ਫੈਸਲਿਆਂ ਨਾਲ ਨਹੀਂ ਸਗੋਂ ਛੋਟੇ ਛੋਟੇ ਕਦਮਾਂ ਨਾਲ ਵੀ ਸੰਭਵ ਹੈ। ਜਦੋਂ ਇੱਕ ਵਿਅਕਤੀ ਪਾਣੀ ਬਚਾਉਂਦਾ ਹੈ, ਇੱਕ ਰੁੱਖ ਲਗਾਉਂਦਾ ਹੈ ਜਾਂ ਪਲਾਸਟਿਕ ਦੀ ਵਰਤੋਂ ਘਟਾਉਂਦਾ ਹੈ ਤਾਂ ਉਹ ਸਿਰਫ ਇੱਕ ਕੰਮ ਨਹੀਂ ਕਰ ਰਿਹਾ ਹੁੰਦਾ, ਸਗੋਂ ਇੱਕ ਵੱਡੇ ਬਦਲਾਵ ਦੀ ਸ਼ੁਰੂਆਤ ਕਰ ਰਿਹਾ ਹੁੰਦਾ ਹੈ। ਇਹ ਸਾਰੇ ਛੋਟੇ ਕਦਮ ਮਿਲ ਕੇ ਇੱਕ ਵੱਡੀ ਲਹਿਰ ਬਣ ਸਕਦੇ ਹਨ। ਇਸ ਦੇ ਨਾਲ ਸਾਨੂੰ ਇਹ ਵੀ ਸਮਝਣਾ ਪਵੇਗਾ ਕਿ ਪ੍ਰਕਿਰਤੀ ਨਾਲ ਸਾਡਾ ਰਿਸ਼ਤਾ ਸਿਰਫ ਲੈਣ ਦਾ ਨਹੀਂ ਸਗੋਂ ਦੇਣ ਦਾ ਵੀ ਹੋਣਾ ਚਾਹੀਦਾ ਹੈ। ਅਸੀਂ ਪ੍ਰਕਿਰਤੀ ਦੇ ਲੈਂਦੇ ਹੀ ਰਹਿੰਦੇ ਹਾਂ, ਪਰ ਕੀ ਅਸੀਂ ਇਸ ਨੂੰ ਵਾਪਸ ਕੁਝ ਦੇ ਰਹੇ ਹਾਂ? ਇਹ ਸੋਚਣ ਵਾਲੀ ਗੱਲ ਹੈ। ਸਾਨੂੰ ਆਪਣੇ ਜੀਵਨ ਵਿੱਚ ਇੱਕ ਨਵਾਂ ਦਰਸ਼ਨ ਲਿਆਉਣਾ ਪਵੇਗਾ। ਸਾਥੀਓ, ਅੰਤ ਵਿੱਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਲੜਾਈ ਕਿਸੇ ਇੱਕ ਦੇਸ਼ ਜਾਂ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਮਨੁੱਖਤਾ ਦੀ ਹੈ। ਅਸੀਂ ਸਭ ਇਸ ਵਿੱਚ ਸ਼ਾਮਿਲ ਹਾਂ ਅਤੇ ਅਸੀਂ ਸਭ ਨੂੰ ਇਸਦਾ ਹੱਲ ਲੱਭਣਾ ਪਵੇਗਾ। ਸਾਥੀਓ, ਇਸ ਦੇ ਨਾਲ ਹੀ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ।